0: ਲਗਾਉਣੀਆਂ, ਮੂਲੀਆਂ ਲਗਾਉਣੀਆਂ, ਧਨੀਆ ਲਗਾਉਣਾ, ਸਾਗ ਲਗਾਉਣਾ, ਸਲਗਮ, ਗੋਭੀ, ਇਹ ਸਾਰੀਆਂ ਚੀਜ਼ਾਂ ਲਗਾਉਣੀਆਂ,
1: ਮਟਰ,
0: ਤਾਂ
1: ਹਾਂ
0: ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜਾ ਸਹਿ ਤਿਆਰੀ ਵੀ ਜਿਹੜਾ ਸਹਿ ਖੂਬ ਤੀ ਨਾ ਕਰਨੀ
1: ਕਰਨਾ ਪਾਉਣਾ।
0: ਕਹਿਣਾ ਦੇਖਾ ਜੀ ਕਰਨਾ ਵੀ ਚਾਹੀਦੀ, ਕਹਿ ਕਿ ਬੜੇ ਭਾਰੀ ਹਾੜੇ ਐਸੇ ਕਿਸਾਨ ਸਾਥੀ ਹਨ ਜਿਨ੍ਹਾਂ ਦੀ ਆਰਥਿਕੀ ਜਿਹੜਾ ਸਹਿ ਪੂਰਨ
1: ਸਬ
0: ਰੂਪ ਨੇ ਜਿਹੜਾ
1: ਸਬਜ਼ੀਆਂ ਪਰ
0: ਸਹਿ
1: ਨਿਰਭਰ ਹੈ।
0: ਇਹਦੀ ਨੇ ਹੀ ਜੁੜੀ ਹੋ ਨਾ ਜੀ,
1: ਹਾਂਜੀ ਹਾਂਜੀ,
0: ਤਾਂ ਦੇਖਾ ਜੀ ਇਹ ਚੀਜ਼ ਹੀ ਐਸੀ ਹੈ ਕਹਿੰਦਾ ਆਹਾਂ ਸਾਰਿਆਂ ਜੋ ਥੋੜ੍ਹੀ ਥੋੜ੍ਹੀ ਕੋਸ਼ਿਸ਼ ਜਿਹੜਾ ਸਹਿ ਕਰਨਾ ਚਾਹੀਦੀ, ਘੱਟ ਜ਼ਿਆਦਾ ਨਹੀਂ ਤਾਂ ਆਹਾਂ ਜੋ ਆਪਣੇ ਸਹਿ ਬੋਲਦੇ ਨੇ ਕਿ ਗੁਜ਼ਾਰੇ ਤਾਈਂ ਉਤਣੀ ਕਿ ਤਾਂ
1: ਉਗਾਉਣੀ
0: ਸਾਰੇ ਜੋ
1: ਚਾਹੀਦੀ।
0: ਕੋਸ਼ਿਸ਼ ਕਰਨਾ ਚਾਹੀਦੀ ਹੈ
1: ਹਾਂਜੀ
0: ਨਾ ਜੀ,
1: ਹਾਂਜੀ,
0: ਕਿਉਂਕਿ ਦੇਖਾ ਜੀ ਆਹਾਂ ਅੱਜ ਬਾਜ਼ਾਰੇ 'ਚ ਚੱਲੀਆਂ ਹਨ ਤਾਂ ਸਹਿ ਬੋਲਦੇ ਨਾ ਕਿ ਚੁੰਨੀ ਤਾਈ ਜੀ ਕਿਤੋਂ ਹਾਂ, ਪਹਿਲਾਂ ਵੀ ਗੱਲ ਲਗਾਈ ਹੋਈ ਪਿਛਲੀ ਵਾਰੀ ਵੀ ਜਲੂ ਤੋਹਾਂ ਮਿੰਜੇ ਨੇ ਮਿਲੇ ਹੈ ਕਿ ਭਾਈ 500 ਰੁਪਈਆ ਪਾਈ ਕੇ ਮੈਂ ਜਾਂਦੀ ਕਹਿੰਦਾ ਪਤਾ ਨਹੀਂ ਲੱਗਦਾ, ਅਟਕੇ ਨਹੀਂ ਹੁੰਦਾ,
1: ਸਬਜ਼ੀ ਹੈ,
0: ਸਬਜ਼ੀਆਂ ਖਰੀਦਣਾ ਜਾਂਦੀ ਕਹਿੰਦਾ 500 ਰੁਪਈਏ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਚੱਲੀ ਜਾਂਦੀ ਹੈ
1: ਬਿਲਕੁਲ
0: ਨਾ ਜੀ,
1: ਬਿਲਕੁਲ।
0: ਤਾਂ ਦੇਖਾ ਜੀ ਬੜੀ ਵੱਡੀ ਵਿਡੰਬਣਾ ਹੈ, ਪਰ ਜਿਹੜਾ ਕਿਸਾਨ ਸਾਥੀ ਉਗਾਉਂਦੇ ਇਹਨਾਂ ਚੀਜ਼ਾਂ ਤਾਂ ਇਹਨਾਂ ਵਾਸਤੇ ਇੱਕ ਅੱਛੀ ਚੀਜ਼ ਵੀ ਹੈ ਨਾ ਜੀ।
1: ਪਰ ਇਹ ਹੈ ਨਾ ਕਿ ਜ਼ਰੂਰੀ ਨਹੀਂ ਹੈ ਕਿ ਜਿਹੜਾ ਹਾਂ ਪੈਸਾ ਦਿੰਦੇ ਸਹਿ ਕਿਸਾਨਾਂ ਤੱਕ ਪੁੱਛਦਾ ਹੋਏ।
0: ਹਾਂ ਹਾਂ ਗਲਾਣੇ ਦਾ ਮਤਲਬ ਦੇਖਾ
1: ਜਿੰਨੀ
0: ਜੀ
1: ਸਬਜ਼ੀ ਉਗਾਉਣੀ ਤਿਸ ਤੱਕ ਪੁੱਜੇ।
0: ਗੱਲਾਂ ਉਹ ਮੈਂ ਦੇਖਾ ਜੀ ਅੱਗੇ ਬਣਾਉਣਾ ਲੱਗਿਆ ਹਾਂ, ਸਹਿ ਗਲਾਣਾ ਲੱਗਿਆ ਹਾਂ ਕਿ ਦੇਖਾ ਜੀ ਆਹਾਂ ਜਾਂਦੇ ਬਾਜ਼ਾਰ 2 ਕਿਲੋ ਸਬਜ਼ੀ ਲਿਆਉਂਦੇ, ਅੱਧਾ ਕਿਲੋ ਫਲ ਲਿਆਉਂਦੇ, ਤਾਂ 500 ਰੁਪਇਆ ਜਿਹੜਾ ਸਹਿ ਤੇ ਉੱਥੇ ਖਤਮ ਹੋ
1: ਚੱਲ
0: ਜਾਂਦਾ।
1: ਜਾਂਦਾ
0: ਪਰ ਦੇਖਾ ਜੀ ਆਹਾਂ ਸੋਚਣ, ਇੱਕ ਤਰਫ ਤਾਂ ਆਹਾਂ ਸੋਚਿਆ ਦੇ ਕਿ ਸਾਡੇ ਕਿਸਾਨ ਸਾਥੀ ਬਾਈ ਖੂਬ ਫਲਾਂ ਦੇ ਫੁੱਲਾਂ ਦੇ ਹੋਣਗੇ, ਪਰ ਦੇਖਾ ਜੀ ਸਾਡੇ ਕਿਸਾਨ ਸਾਥੀਆਂ ਦੀਕਰ ਪੂਰਾ ਪੈਸਾ ਤਾਂ ਸਹਿ ਪੁੱਜਦਾ ਨਹੀਂ
1: ਪੁੱਜਦਾ ਨਹੀਂ।
0: ਹੈ ਨਾ ਜੀ,
1: ਹਾਂਜੀ,
0: ਤਾਂ ਵਿੱਚ ਬੜੇ ਭਾਰੀ ਵਿਚੋਲੀਏ ਹੁੰਦੇ, ਕਹਿੰਦਾ ਵਿਚੋਲੀਆਂ ਦਾ ਫਾਇਦਾ ਜ਼ਿਆਦਾ ਹੁੰਦਾ, ਕਹਿੰਦਾ ਕਿਸਾਨ ਸਾਥੀਆਂ ਦਾ ਜਿਹੜਾ ਸਹਿ ਘੱਟ
1: ਘੱਟ
0: ਹੁੰਦਾ।
1: ਹੁੰਦਾ, ਹਾਂਜੀ,
0: ਤਾਂ ਆਹਾਂ ਉਹਨਾਂ ਕਿਸਾਨ ਸਾਥੀਆਂ ਇਹ ਹੀ ਬੋਲਣਾ ਚਾਹਾਂਗੇ ਕਿ ਦੇਖਾ ਜੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂ ਕਿ ਪ੍ਰਾਕ੍ਰਿਤਿਕ ਵਿਧੀ ਨੇ ਜਿਹੜਾ ਸਹਿ ਖੇਤੀਬਾੜੀ ਕਰਾਂ, ਕਹਿੰਦਾ ਇਹਨਾਂ ਸਾਰੀਆਂ ਸਬਜ਼ੀਆਂ ਜਿਹੜਾ ਸਹਿ ਪ੍ਰਾਕ੍ਰਿਤਿਕ ਖੇਤੀ ਦੇ ਤੌਰ ਪਰ ਕਰਾਂ ਤੁਸੀਂ, ਕਹਿੰਦਾ ਤੁਸੀਂ ਦੇਖਾ ਜੀ ਮੰਨਣਾ ਨਹੀਂ ਕਿ ਅਗਰ ਤੁਸੀਂ ਇਸ ਵਿਧੀ ਨੇ ਖੇਤੀਬਾੜੀ ਕਰ ਗਏ ਤਾਂ ਤੁਹਾਡੇ ਘਰਾਂ ਦੁਆਰਾ ਹੀ ਇਹ ਜਿਹੜਾ ਸਾਰੀਆਂ ਉਤਪਾਦਨ ਹੈ ਤੁਹਾਡੇ ਸਹਿ
1: ਸਬਕੀ
0: ਵਿਕ
1: ਹੈ।
0: ਜਾਣੇ, ਹੈ ਨਾ,
1: ਹਾਂਜੀ,
0: ਕਹਿੰਦਾ
1: ਮੰਡੀਆਂ ਜਾਣੇ ਜ਼ਰੂਰਤ ਨਹੀਂ ਪਾਉਣੀ,
0: ਮੰਡੀਆਂ ਜਾਣੇ ਜ਼ਰੂਰਤ ਨਹੀਂ ਪਾਉਣੀ, ਕਹਿੰਦਾ ਦੂਸਰੀ ਗੱਲ ਕਿ ਇਹਦਾ ਜਿਹੜਾ ਤੁਹਾਨੂੰ ਜੋ ਪੈਸਾ ਹੈ ਸਹਿ ਵੀ ਦੁੱਗਣਾ
1: ਦੁੱਗਣਾ
0: ਮਿਲਣਾ,
1: ਕਿਉਂਕਿ
0: ਕਹਿੰਦਾ
1: ਜਲੂ ਦੇਸੀ ਤਰੀਕੇ ਨੇ ਸਬਜ਼ੀ ਉਗਾਈ ਹੁੰਦੀ
0: ਜੀ
1: ਪ੍ਰਾਕ੍ਰਿਤਿਕ,
0: ਜੀ
1: ਜਿਹੜਾ ਕਸਟਮਰ ਹੁੰਦਾ ਖਰੀਦਣੇ ਆ, ਖਰੀਦਦਾਰ ਜਿਹੜਾ ਸਹਿ ਵੀ ਖੁਸ਼ ਹੋਈ ਕਿਸੇ ਪੈਸੇ ਦਿੰਦਾ, ਕਿਉਂਕਿ
0: ਹਾਂ
1: ਤੁਸੀਂ ਲੱਗਦਾ ਕਿ ਬਹੁਤ ਅੱਛੀ ਚੀਜ਼ ਹੈ।
0: ਬਿਲਕੁਲ ਬਿਲਕੁਲ, ਤਾਂ ਗਲਾਣੇ ਦਾ ਮਤਲਬ ਇਹੀ ਹੈ ਕਿ ਦੇਖਾ ਜੀ ਅਗਰ ਆਹਾਂ ਮਿਹਨਤ ਕਰਦੇ ਨੇ ਖੇਤ ਵਿੱਚ ਮਿਹਨਤ ਕਰਦੇ ਨੇ ਤਾਂ ਥੋੜ੍ਹਾ ਜਿਹਾ ਹਾਂਜੋ ਜਿਹੜਾ ਸਹਿ ਮਿਹਨਤ ਬਾਜ਼ਾਰ ਦੇ ਹਾਵ ਭਾਵ ਜੋ ਦਿਖਣੇ ਜੋ ਵੀ ਜਿਹੜਾ ਸਹਿ ਕਰਨਾ ਚਾਹੀਦੀ ਸਾਰੇ ਕਿਸਾਨ ਸਾਥੀਆਂ ਬੋਲਾਂ ਦਾ ਕਿ ਭਾਈ ਐਸਾ ਨਹੀਂ ਹੈ ਕਿ ਤੁਸੀਂ ਕਿਸੇ ਪਰ ਵੀ ਵਿਸ਼ਵਾਸ ਕਰਕੇ ਆਪਣਾ ਉਤਪਾਦਨ ਜਿਹੜਾ ਸਹਿ ਜਿੱਦਾਂ ਜਿੰਨੀ ਬੋਲਿਆ ਜਿਸੀ ਉਹ ਦੇਈ ਦਿਆ ਨਾ ਜੀ, ਅਗਰ ਤੁਸੀਂ ਦੇਖਾ ਜੀ ਦਿਨ ਰਾਤ ਤੁਸੀਂ ਆਪਣੇ ਖੇਤਾਂ ਵਿੱਚ ਮਿਹਨਤ ਕਰਾ ਦੇ ਤਾਂ ਤੁਹਾਡਾ ਹੱਕ ਹੈ ਕਿ ਤੁਸੀਂ ਬਾਜ਼ਾਰ ਦੀ ਵੀ ਨਿਗਰਾਨੀ ਰੱਖਣ, ਕਹਿੰਦਾ ਉਸ ਦੇ ਬਾਜ਼ਾਰ ਦੇ ਮੂਲ ਭਾਵ ਦੇ ਅਨੁਸਾਰ ਹੀ ਆਪਣੇ ਉਤਪਾਦਨ ਜਿਹੜਾ ਸਹਿ ਤੁਸੀਂ ਵੇਚਣ ਤਾਂ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋਵੇ, ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਤੋਂ ਜਿਹੜਾ ਸਹਿ ਕਰਨ, ਕਹਿੰਦਾ ਸਾਡਾ ਲਕਸ਼ਯ ਵੀ ਇਹੀ ਰਹਿੰਦਾ ਕਿ ਸਾਡੇ ਕਿਸਾਨ ਸਾਥੀ ਜਿਹੜੇ ਸਹਿ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਕਰਨ, ਹੈ ਨਾ
1: ਜੀ।
0: ਚੁਣੀਤਾ ਜੀ
1: ਬਿਲਕੁਲ,
0: ਕਹਿੰਦਾ ਦੇਖਾ ਜੀ ਸਮੇਂ ਦੇ ਅਭਾਵ ਦੇ ਕਾਰਨ ਫਿਰੀ ਇੱਥੇ ਚੱਲਣਾ ਆਹਾਂ ਇੱਕ ਲੋਕ ਦੀ ਤਰਫ ਲੋਕ ਗੀਤ ਦੀ ਤਰਫ, ਕਹਿੰਦਾ ਉਸ ਤੋਂ ਪਹਿਲਾਂ ਜਿਵੇਂ ਕਿ ਰੀਤ ਹੈ ਇੱਕ ਸੁਨੇਹਾ ਨਾ ਜੀ,
1: ਹਾਂਜੀ ਹਾਂਜੀ
0: ਜੀ।
2: ਬੇਜਾਨ ਛਤੋਂ ਮੇ ਜਾਨ ਡਾਲਨੇ ਨਿਕਲਾ ਹੈ ਕੋਈ, क्वालिटी की हर कसौटी पर खरा उतरने वाला, 20 साल की असली वारंटी देने वाला SEL टाइगर रूफिंग शीट्स, असली वारंटी, यही है टाइगर की गारंटी।
3: किसान साथियों, कार्यक्रम किसान वाणी भेंट वार्ता दी कड़ी च मैं किसान
0: चुनी ताई दिखा जी जड़ा जे सब बोलिया ना के ਲੋਕ ਗੀਤ ਦਾ ਸਮਾਏ ਹੋਆ ਦਾ ਤਾਂ ਬਿਲਕੁਲ ਆਹਾਂ ਸੁਣਾਉਣਾ ਲੋਕ ਗੀਤ ਕਹਿੰਦਾ ਹੈ ਨਾ ਜੀ।

0: ਇਹ ਪਿਰੀਤਿਸ ਸ਼ਰੂੜੂਏ ਚੋਵਾ ਦਾ
1: ਹਾਂ
0: ਤਾਂ ਇਹ ਸਾਰੀਆਂ ਚੀਜ਼ਾਂ ਦੇਖਾ ਜੀ ਹਾਂਜੋ ਤੁਹਾਨੂੰ ਥੋੜ੍ਹਾ
1: ਐਤਿਹਾਤ ਬਰਤ
0: ਸਤਰਕ ਰੱਖਣਾ ਦੀ ਜ਼ਰੂਰਤ ਹੈ ਕਹਿੰਦਾ ਐਤਿਹਾਤ ਹਾਂਜੋ ਵਰਤਣਾ
1: ਵਰਤਣਾ
0: ਚਾਹੀਦੀ ਹੈ
1: ਚਾਹੀਦਾ ਹਾਂ
0: ਕੁਥੀ ਦਾ ਵੀ ਤੋਹਾਂ ਅੱਜ ਕੱਲ੍ਹ ਜਿਹੜਾ ਬਰਸਾਤ ਦੇ ਮੌਸਮ ਵਿੱਚ ਪਾਣੀ ਦਾ ਪ੍ਰਯੋਗ ਕਰਾ ਦੇ ਸਹਿ ਤੋਹਾਂ
1: ਸੋਚੀ
0: ਸੋਚੀ
1: ਸਮਝ
0: ਸਮਝੀ
1: ਜੀ
0: ਕਰਨ
1: ਕਰਨ
0: ਕਹਿੰਦਾ ਜੀਆਂ ਕਿ ਚੁੰਨੀ ਤਾਈ ਤੋਹਾਂ ਠੀਕ ਬੋਲਿਆ ਕਿ ਪਿਆਗਾ ਉਬਾਲੀ ਲਿਆ ਤਾਂ ਸੰਝਾ ਪੀ ਲਿਆ ਕਹਿੰਦਾ ਸੰਝਾ ਉਬਾਲੀ ਲਿਆ ਪਿਆਗਾ ਪੀ
1: ਤਸਵੀਰੇ ਪੀ
0: ਲਿਆ
1: ਲਿਆ
0: ਹਾਂਜੀ
1: ਹਾਂਜੀ
0: ਤਾਂ ਇਹੀ ਤੋਹਾਂ ਕਰੀਕੇ ਜਿਹੜਾ ਸਾ ਆਪਣੇ ਆਪਿਓ ਕਾਫੀ ਸੁਰੱਖਿਅਤ ਰੱਖੀ
1: ਉਹਨੇ
0: ਸਕਦੇ
1: ਸਵਸਥ ਰਹਿ ਸਕਦੇ
0: ਕਰਾਂ ਜਿਵੇਂ ਕਿ ਡਾਕਟਰ ਵੀ ਬੋਲਦੇ ਕਿ 90% ਦਿਕਰ ਜਿਹੜਾ ਬਿਮਾਰੀਆਂ ਨੇ ਹੜੇ ਖਾਣੇ ਪੀਣੇ ਨੇ ਹੀ ਹੁੰਦੇ
1: ਪਾਣੀ ਨਹੀਂ ਹੈ ਨਾ
0: ਹੈ
1: ਪਾਣੀ
0: ਨਾ
1: ਨਹੀਂ
0: ਜੀ
1: ਹੈ ਹਾਂ
0: ਤਾਂ ਇਹ ਤਾਂ ਰਹੀ ਪਾਣੀ ਦੀ ਗੱਲ ਕਹਿੰਦੇ ਸੋਗੀ ਸੋਗੀ ਖਾਣੇ ਦੀ ਵੀ ਜਿਹੜਾ ਸਾ ਸਾਂਝੋ ਥੋੜ੍ਹੀ ਦੇਰ ਸਤਰਕਤਾ ਰੱਖਣੇ ਦੀ ਜ਼ਰੂਰਤ ਹੁੰਦੀ ਹੈ ਅਗਰ ਤੁਸੀਂ ਸਾਗ ਸਬਜ਼ੀਆਂ ਵੀ ਖਾ ਦੇ ਅੱਜ ਕੱਲ੍ਹ ਹਰੀ ਸਬਜ਼ੀਆਂ ਵੀ ਖਾ ਦੇ ਤਾਂ
1: ਸਪਰੇ ਹੁੰਦੇ ਤੇ ਨਾ
0: ਹਾਂ ਸਹੀ ਹੁੰਦੇ ਕਹਿੰਦਾ ਦੇਖਾ ਜੀ ਜਿਵੇਂ ਕਿ ਅੱਜ ਕੱਲ੍ਹ ਬਰਸਾਤ ਦਾ ਮੌਸਮ ਹੈ ਤਾਂ ਕਈ ਪ੍ਰਕਾਰ ਦੇ ਕੀਟ ਤਿੰਨਾਂ ਉੱਪਰ ਜਿਹੜਾ ਸਾ
1: ਚਿਪਕੇ ਹੁੰਦੇ
0: ਚਿਪਕੇ ਹੁੰਦੇ ਆ ਨਾ ਜੀ ਤਾਂ ਜਲੂ ਵੀ ਬਾਜ਼ਾਰ 'ਤੇ ਲਿਓ ਨੇ ਜਾਂ ਆਪਣੇ ਸੁਆੜੂਏ 'ਤੇ ਤੋਹਾਂ ਲਿਓ ਨਾ ਤਾਂ ਤਿੰਨੇ ਅੱਛੀ ਤਰ੍ਹਾਂ ਧੋ
1: ਧੋਈ
0: ਲੈ
1: ਲਿਆ
0: ਕਹਿੰਦਾ ਸਾਹਿਬ ਬੋਲਦੇ ਨਾ ਕਿ ਦਿਨ ਦੀ ਰੋਸ਼ਨੀ ਵਿੱਚ ਕਹਿੰਦਾ ਅੱਛੀਆਂ ਰੋਸ਼ਨੀਆਂ ਵਿੱਚ ਹੀ ਤਿੰਨਾਂ ਦਾ ਕੱਟ ਕਟਾਉਣ ਕਰਨ
1: ਹਾਂਜੀ
0: ਕਿਉਂਕਿ
1: ਹਾਂਜੀ
0: ਚੁੰਨੀ ਤਾਈ ਪਤਾ ਨਹੀਂ ਹੁੰਦਾ ਕਿ ਕੁਛ ਦੇ ਫਲ ਵਿੱਚ ਕੁਛ ਦੇਈਏ ਸਬਜ਼ੀਆਂ ਵਿੱਚ ਜਿਹੜਾ ਸਾ ਕੀੜਾ ਪਣਪੀ ਪੀ
1: ਪਣਪੀ
0: ਆਉਣਾ
1: ਹਾਂਜੀ
0: ਕਿਉਂਕਿ
1: ਹਾਂਜੀ
0: ਬਰਸਾਤ ਦੇ ਦੌਰਾਨ ਜਿਹੜਾ ਸਾ ਇਹਦੇ ਦੇ ਕੀੜੇ ਹਨਾ ਜੀ
1: ਪਣਪੀ
0: ਵੀ
1: ਪਾਉਂਦੇ ਨਾ
0: ਕਾਫੀ ਪਨਪੀ ਪਾਉਂਦੇ ਕਹਿੰਦਾ
1: ਹਾਂਜੀ
0: ਜਿੱਥੋਂ ਸਾਹਿਬ ਬੋਲਦੇ ਨਾ ਹਾਂ ਮੱਖੂ ਲੱਗੀ ਜਾਂਦਾ ਇੱਕ ਵਾਰੀ ਚੁੰਨੀ ਤਾਈ ਤਾਂ ਤਿੱਥੋਂ ਤਾਂ ਕੀੜਾ ਤਿਹਾ ਚੀਜ਼ਾਂ ਤਾਂ ਲੱਗਦਾ ਹੀ
1: ਸਬਜ਼ੀ ਖਾਈ
0: ਲੱਗਦਾ
1: ਜਾਂਦਾ ਖਰਾਬ ਕਰੀ
0: ਹਨਾ
1: ਜਾਂਦਾ
0: ਜੀ ਤਾਂ ਇਹ ਹੀ ਗਲਾਣੇ ਦਾ ਮਤਲਬ ਹੈ ਕਿ ਜਾਲੂ ਤੋਂ ਬਜ਼ਾਰੇ 'ਤੇ ਲਿਓ ਨੇ ਆਪਣੇ ਸੁਆੜੂਆਂ 'ਤੇ ਲਿਓ ਨੇ ਕੁਥੀ 'ਤੇ ਵੀ ਲਿਓ ਨੇ ਤਾਂ ਤੋਹਾਂ ਤੇ ਅੱਛੀ ਤਰ੍ਹਾਂ ਧੋਣ ਕਹਿੰਦਾ ਸਮੇਂ ਰਹਿੰਦੇ ਤੇ ਇਹ ਕੱਟ ਕਟਾਣ ਕਰ ਲੈਣ ਨਹੀਂ ਜਾਣੀ ਕਿ ਹਨੇਰੇ 'ਚ ਹਨਾ ਜੀ
1: ਹਾਂਜੀ
0: ਤਾਂ ਤਾਂ ਕਿ ਤੁਹਾਨੂੰ ਤਿਹਾ ਚੀਜ਼ਾਂ ਦਾ ਪਤਾ
1: ਸੂਰਜ ਦੀ
0: ਲੱਗੇ
1: ਰੋਸ਼ਨੀ 'ਚ ਕਰਨ ਤਾਂ ਹੋਰ ਵੀ ਅੱਛਾ
0: ਕਿ ਅੱਛੀ ਹੈ ਗੁਣਵੱਤਾ ਦਾ ਕਹਿੰਦਾ ਅੱਛੀ ਇਹ ਚੀਜ਼ ਤੁਸੀਂ ਖਾ ਦੇ ਤਾਂ ਕਾਫੀ ਕੁਛ ਤੁਸੀਂ ਆਪਣੇ ਸਵਾਸਥੇ ਜੋ ਜਿਹੜਾ
1: ਸੁਧਾਰ
0: ਸਾ
1: ਕਰ ਸਕਦੇ
0: ਸੁਧਾਰ ਕਰ ਸਕਦੇ ਹਨਾ ਜੀ ਤਾਂ ਚੁੰਨੀ ਤਾਈ ਇਹ ਤਾਂ ਹੀ ਛੋਟੀ ਛੋਟੀਆਂ ਗੱਲਾਂ ਹਨਾ ਜੀ ਐਤਿਹਾਤ ਦੀਆਂ ਕਹਿੰਦਾ ਇੱਕ ਵਾਰੀ ਫਿਰ ਤੇ ਆਹਾਂ ਛੋਟਾ ਜਿਹਾ ਐਤਿਹਾਤ ਹੋਰ ਵਰਤਣਾ ਕਹਿੰਦਾ ਥੋੜ੍ਹਾ ਜਿਹਾ ਮਨੋਰੰਜਨ ਦਾ ਕਾਰਜਕ੍ਰਮ ਵੀ ਕਰਨਾ ਹਨਾ ਜੀ ਤਾਂ ਸੁਣਦੇ ਫਿਰ ਤੇ ਇੱਕ ਹੋਰ ਲੋਕ ਗੀਤ ਜੀ।

0: ਹੁਣ ਚਲਦੇ ਹਨ ਮੌਸਮ ਦੀ ਜਾਣਕਾਰੀ ਬਾਰੇ ਤਾਂ ਗੱਲ ਕਰੀਏ ਪ੍ਰਦੇਸ਼ ਦੇ ਮੌਸਮ ਦੀ ਜਾਣਕਾਰੀ ਬਾਰੇ ਤਾਂ ਅੱਜ ਪ੍ਰਦੇਸ਼ 'ਚ ਮੌਸਮ ਪੰਜਾਬ ਥੋੜ੍ਹੇ ਬਦਲੇ ਬਦਲ ਰਹੇ ਜਿਵੇਂ ਕਿ ਉੱਚ ਪਰਬਤੀ ਇਲਾਕਿਆਂ 'ਚ ਹਲਕੀ ਬਾਰਿਸ਼ ਕਰਨੀ ਚੱਲੇ ਮੱਧਮ ਇਲਾਕਿਆਂ 'ਚ ਠੰਡੀ ਹਵਾ ਕਰਨੀ ਮੈਦਾਨੀ ਇਲਾਕਿਆਂ 'ਚ ਉਮਸ ਬਣੀ ਰਹਿਣੀ ਹੈ ਕਦੇ ਹੁਣ ਗੱਲ ਕਰੀਏ ਪ੍ਰਦੇਸ਼ ਦੇ ਪਿਛਲੇ 24 ਘੰਟੇ ਦੇ ਪ੍ਰਮੁੱਖ ਸ਼ਹਿਰਾਂ ਦੇ ਤਾਪਮਾਨ ਦੀ ਤਾਂ ਧਰਮਸ਼ਾਲਾ ਦਾ ਅਧਿਕਤਮ ਤਾਪਮਾਨ ਰਿਹਾ 20 ਡਿਗਰੀ ਸੈਲਸੀਅਸ ਨਿਊਨਤਮ ਰਿਹਾ 16 ਡਿਗਰੀ ਸੈਲਸੀਅਸ ਚੰਬਾ ਦਾ ਅਧਿਕਤਮ ਤਾਪਮਾਨ ਰਿਹਾ 28 ਡਿਗਰੀ ਸੈਲਸੀਅਸ ਨਿਊਨਤਮ ਰਿਹਾ 22 ਡਿਗਰੀ ਸੈਲਸੀਅਸ ਕਾਂਗੜਾ ਦਾ ਅਧਿਕਤਮ ਤਾਪਮਾਨ ਰਿਹਾ 31 ਡਿਗਰੀ ਸੈਲਸੀਅਸ ਕਦੇ ਨਿਊਨਤਮ ਰਿਹਾ 25 ਡਿਗਰੀ ਸੈਲਸੀਅਸ ਉਹਨਾਂ ਦਾ ਅਧਿਕਤਮ ਤਾਪਮਾਨ ਰਿਹਾ 34 ਡਿਗਰੀ ਸੈਲਸੀਅਸ ਨਿਊਨਤਮ ਰਿਹਾ 27 ਡਿਗਰੀ ਸੈਲਸੀਅਸ ਕਦੇ ਮੰਡੀ ਦਾ ਅਧਿਕਤਮ ਤਾਪਮਾਨ ਰਿਹਾ 28 ਡਿਗਰੀ ਸੈਲਸੀਅਸ ਕਦੇ ਨਿਊਨਤਮ ਰਿਹਾ 22 ਡਿਗਰੀ ਸੈਲਸੀਅਸ
1: ਜੀ ਜੀ ਚੁਨਿਕਾਈ ਕਨਾ ਇਸ ਦੇ ਸੋਗੀ ਫਿਰੀ ਤੇ ਆਹਾਂ ਇੱਕ ਲੋਕ ਜਨਕਾਰ ਦੀ ਤਰਫ ਚੱਲਣਾ ਸੁਣਨਾ ਹੈ
0: ਲੋਕ ਗੀਤ।